ਮਹੱਲਾ ਪੰਜਵਾਂ।

ਤਿਸਕੇ ਸੰਗ ਸਿੱਖ ਉਧਰੈ ਨਾਨਕ ਹਰ ਗੁਣ ਗਾਓ ਅਸ਼ਟਪਦੀ ਸਤਿਗੁਰ ਸਿੱਖ ਕੀ ਕਰੇ ਪ੍ਰਿਤਪਾਲ ਸੇਵਕ ਕੋ ਗੁਰ ਸਦਾ ਦਿਆਲ ਸਿੱਖ ਕੀ ਗੁਰ ਦੁਰਮਤ ਮਲ ਹਿਰੈ ਗੁਰ ਬਚਨੀ ਹਰ ਨਾਮ ਉਚਰੈ ਸਤਿਗੁਰ ਸਿੱਖ ਕੇ ਬੰਧਨ ਕਾਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ ਸਤਿਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੇ ਗੁਰ ਕੈ ਗ੍ਰਹਿ ਸੇਵਕ ਜੋ ਰਹੇ ਗੁਰ ਕੀ ਆਗਿਆ ਮਨ ਮੈਂ ਸਹੇ ਆਪਸ ਕੋ ਕਰ ਕਛ ਨ ਜਨਾਵੈ ਹਰ ਹਰ ਨਾਮ ਹਿਰਦੈ ਸਦ ਧਿਆਵੈ ਮਨ ਵਿਚ ਸਤਿਗੁਰ ਕੈ ਪਾਸ ਤਿਸ ਸੇਵਕ ਕੇ ਕਾਰਜ ਰਾਸ ਸੇਵਾ ਕਰਤ ਹੋਏ ਨਹਿ ਕਾਮੀ ਤਿਸ ਕੋ ਹੋਤ ਪ੍ਰਾਪਤ ਸਵਾਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਬੀਸ ਬਿਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ ਸੋ ਸਤਿਗੁਰ ਜਿਸ ਹਿਰਦੈ ਹਰ ਨਾਓ ਅਨਖ ਬਾਰ ਗੁਰ ਕੋ ਬਲ ਜਾਓ ਸਰਮ ਨਿਧਾਨ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਮੈਂ ਜਨ ਜਨ ਮੈਂ ਪਾਰ ਬ੍ਰਹਮ ਏਕ ਆਪ ਨਹੀਂ ਕਛ ਪਰਮ ਸਹਸ ਸਿਆਨ ਪਲਿਆ ਨ ਜਾਈਐ ਨਾਨਕ ਐਸਾ ਗੁਰ ਵਡਭਾਗੀ ਪਾਈਐ ਸਫਲ ਦਰਸਨ ਅਪੇਖਤ ਪੁਨੀਤ ਪਰਸਰ ਚਰਨ ਗਤ ਨਿਰਮਲ ਰੀਤ ਪੇਟ ਤਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਹਿ ਗਵੇ ਸੁਣ ਕਰ ਬਚਨ ਕਰਨ ਆਕਾਨੇ ਮਨ ਸੰਤੋਖ ਆਤਮ ਪਤੀਆਂ ਨੇ ਪੂਰਾ ਗੁਰ ਅਖੋ ਜਾਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਪਾਵੈ ਤਿਸ ਲਏ ਮਿਲਾਏ ਜੇਵਾ ਏਕ ਉਸਤਤ ਅਨੇਕ ਸਤ ਪੁਰਖ ਪੂਰਨ ਵਿਵੇਕ ਕਾਹੂ ਬੋਲ ਨਾ ਪਹੁੰਚਤ ਪ੍ਰਾਣੀ ਅਗਮ ਗੋਚਰ ਪ੍ਰਭ ਨਿਰਵਾਣੀ ਨਿਰਾਹਾਰ ਨਿਰਵੈਰ ਸੁਖਦਾਈ ਤਾਕੀ ਕੀਮਤ ਕਿਨੇ ਨਾ ਪਾਈ ਅਨਕ ਭਗਤ ਬੰਧਨ ਨਿਤ ਕਰੈ ਚਰਨ ਕਮਲ ਹਿਰਦੈ ਸਿਮਰੈ ਸਦ ਬਲਿਹਾਰੀ ਸਤਿਗੁਰ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹੋ ਹਰ ਰਸ ਪਾਵੈ ਜਨ ਕੋਏ ਅੰਮ੍ਰਿਤ ਪੀਵੈ ਅੰਮ੍ਰਿਤ ਸੋਹੋਏ ਉਸ ਪੁਰਖ ਕਾ ਨਾਹੀ ਕਦੇ ਵਿਨਾਸ ਜਾ ਕੇ ਮਨ ਪ੍ਰਗਟੇ ਗੁਣਤਾਸ ਆਠ ਪੈਰ ਹਰ ਕਾ ਨਾਮ ਲੇ ਸੱਚ ਉਪਦੇਸ਼ ਸੇਵਕ ਕੋ ਦੇ ਮੋਹ ਮਾਇਆ ਕੈ ਸੰਗ ਨ ਲੇਪ ਮਨ ਮੈ ਰਾਖੈ ਹਰ ਹਰ ਏਕ ਅੰਧਕਾਰ ਦੀਪਕ ਪ੍ਰਗਾਸੇ ਨਾਨਕ ਪਰਮ ਮੋਹ ਦੁਖ ਤਹਿਤੇ ਨਾਸੇ ਤਪਤ ਮਾਹੇ ਠਾਠ ਵਰਤਾਈ ਅਨੰਦ ਪਿਆ ਦੁਖ ਨਾਠੇ ਪਾਈ ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸੇ ਪਹੁੰਚ ਚੁਕਾ ਨਿਰਪਾਉ ਹੋਏ ਬਸੇ ਸਗਲ ਵਿਆਦ ਮਨ ਤੇ ਖੈ ਨਸੇ ਜਿਸਕਾ ਸਾਥ ਇਨ ਕਿਰਪਾ ਤਾਰੀ ਸਾਧ ਸੰਗ ਜਪ ਨਾਮ ਮੁਰਾਰੀ ਥਿਤ ਪਾਈ ਚੁਕੇ ਪਰਮ ਗਵਨ ਸੁਨ ਨਾਨਕ ਹਰ ਹਰ ਜਸ ਸਰਵਨ ਨਿਰਗੁਣ ਆਪ ਸਰਗੁਣ ਵੀ ਉਹੀ ਕਲਾ ਤਾਰ ਜਿਨ ਸਗਲੀ ਮੋਹੀ ਆਪਣੇ ਚਰਿਤ ਪ੍ਰਭ ਆਪ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿਨ ਦੂਜਾ ਨਾਹੀ ਕੋਏ ਸਰਬ ਨਿਰੰਤਰ ਏਕੋ ਸੋਏ ਓਤ ਪੋਤ ਰਵਿਆ ਰੂਪ ਰੰਗ ਭਏ ਪ੍ਰਗਾਸ ਸਾਧ ਕੈ ਸੰਗ।

ਇਸ ਸ਼ਬਦ ਵਿੱਚ ਬਖਸ਼ਿਸ਼ ਕਰ ਰਹੇ ਹਨ ਕਿ ਇਹ ਜੀਵ ਕਿਆ ਜਾਣਾ ਕਿਵ ਮਰੇਂਗੇ, ਕੈਸਾ ਮਰਨਾ ਹੋਏ ਕੋਈ ਪਤਾ ਨਹੀਂ, ਕਦੋਂ ਮਰਨਾ, ਕਿੱਥੇ ਮਰਨਾ ਔਰ ਮਰਨ ਦਾ ਕਾਰਨ ਕੀ ਬਣੇਗਾ। ਇਸ ਗੱਲ ਦੀ ਖਬਰ ਰਾਵਣ ਵਰਗੇ ਨਹੀਂ ਪਾ ਸਕੇ ਜਿਨ੍ਹਾਂ ਨੇ ਕਾਲ ਨੂੰ ਚਾਰ ਪਾਈ ਨਾਲ ਬਣਿਆ ਹੋਇਆ ਸੀ। ਹਰਨਾਕਸ਼ ਵਰਗੇ ਜਿਨ੍ਹਾਂ ਨੇ ਵਰਦਾਨ ਲੈ ਰੱਖੇ ਸਨ, ਨਾ ਧਰਤੀ ਤੇ ਮਰਾਂ, ਨਾ ਆਕਾਸ਼ ਤੇ ਮਰਾਂ, ਨਾ ਦਿਨੇ ਮਰਾਂ, ਨਾ ਰਾਤੀ ਮਰਾਂ, ਨਾ ਮਨੁੱਖ ਪਾਸੋਂ ਮਰਾਂ, ਨਾ ਜਾਨਵਰ ਪਾਸੋਂ ਮਰਾਂ, ਨਾ ਕਿਸੇ ਮਨੁੱਖ ਪਾਸੋਂ ਹੀ ਮਰ ਸਕਾਂ, ਮੈਨੂੰ ਕੋਈ ਮਾਰਨ ਵਾਲਾ ਨਾ ਰਹੇ। ਪਰ ਜਦੋਂ ਅੰਤ ਸਮਾਂ ਆਇਆ ਤਾਂ ਫਿਰ ਸਾਰਿਆਂ ਨੂੰ ਜਾਣਾ ਪੈਂਦਾ ਹੈ। ਪਤਾ ਨਹੀਂ ਕੀ ਕਾਰਨ ਬਣੇਗਾ। ਹਰ ਇੱਕ ਦੀ ਮੌਤ ਦਾ ਕਾਰਨ ਹੈ। ਮੌਤ ਆਉਂਦੀ ਨਹੀਂ, ਬੁਲਾ ਲੈਂਦੀ ਹੈ। ਜਦੋਂ ਸਮਾਂ ਆਉਂਦਾ ਨਾ ਉਦੋਂ ਬੁਲਾ ਲੈਂਦੀ ਹੈ। ਇਸ ਲਈ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਹਨ, ਇਹ ਗੁਰੂ ਕੇ ਲਾਲ ਮੌਤ ਨੂੰ ਹਰ ਵੇਲੇ ਚੇਤੇ ਰੱਖ, ਤੇ ਜੇ ਮੌਤ ਨੂੰ ਚੇਤੇ ਰੱਖੇਗਾ ਇੱਕ ਤਾਂ ਤੇਰਾ ਦੁਨੀਆਦਾਰੀ ਨਾਲ ਮਾਇਆ ਅਤੇ ਧਨ ਦੌਲਤ ਪਦਾਰਥਾਂ ਦੇ ਨਾਲ ਸਨੇਹ ਘਟੇਗਾ, ਕਿਉਂਕਿ ਪਤਾ ਹੈ ਇਹ ਛੱਡ ਜਾਣਾ ਹੈ। ਦੂਸਰਾ ਫਿਰ ਤੈਨੂੰ ਸਾਹਿਬ ਚੇਤੇ ਆਵੇਗਾ, ਤੇ ਜਿਨ੍ਹਾਂ ਨੂੰ ਸਾਹਿਬ ਚੇਤੇ ਆਉਂਦਾ ਉਹਨਾਂ ਦਾ ਸੰਸਾਰ ਤੇ ਆਉਣਾ ਵੀ ਸਫਲ ਹੋ ਜਾਂਦਾ, ਸੰਸਾਰ ਤੋਂ ਜਾਣਾ ਵੀ ਸਹਿਲਾ ਹੋ ਜਾਂਦਾ, ਸਫਲ ਹੋ ਜਾਂਦਾ। ਆਉਣਾ ਤੇ ਜਾਣਾ ਸਫਲ ਕਰਨ ਲਈ ਹਜ਼ੂਰ ਕਹਿੰਦੇ ਹਨ, ਜੇਕਰ ਸਾਹਿਬ ਮਨੋ ਨਾ ਵਿਸਰੇ ਤਾਂ ਤੇਰਾ ਸਹਿਲਾ ਮਰਨਾ। ਇਸ ਲਈ ਕਿਆ ਜਾਣਾ ਕਿਵੇਂ ਮਰੇਂਗੇ, ਕੌਣ ਜਾਣਦਾ ਕਦੋਂ ਅਖੀਰਲਾ ਸ਼ਵਾਸ ਹੈ। ਹਰ ਜਪਦਿਆਂ ਖਿੰਨ ਢਿੱਲ ਨਾ ਕੀਜੇ, ਮੇਰੀ ਜਿੰਦੜੀ ਏ ਮਤ ਕੇ ਜਾਪੇ, ਸਾਹ ਆਵੇ ਕਿ ਨਾ ਆਵੇ ਰਾਮ। ਗੁਰੂ ਅਮਰਦਾਸ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਹਨ।

कैसा मरना हो। जेकर साहब मनो ना विसरे तां सहला मरना हो। हजूर कहंदे न मरना सच है, जीवना झूठ है। ऐ मनुख मरने नाल तां जगत डरदा है, गुरमुखा नूं कहदा भई डर है। कबीर जिस मरने ते जग डरे, मेरे मन आनंद मरने ही ते पाईए पूर्ण परमानंद। जिन्ना ने आके श्वास श्वास भजन कीता है, सिमरन कीता है, वो ता बाजी जीती बैठे हन, वो ता पुग चुके हन, वो ता जीवन मुक्त हन, उना नू मरने तो डर नहीं। गुरु अमरदास पातशाह कहंदे हन, जेड़ा हुक्म बुझ गया है गुरु दा, संसार ते आउण दा जिनूं पता लग गया है भई मैं क्यों आया, ते फिर उसने सेवा सिमरन परपकारी जीवन बिता दिता है। गुर प्रसादी जीवत मरे, हुक्म है बूझे सोए, नानक ऐसी मरनी जो मरे तां सद जीवन होए। ओ सदा जीवदे हन जेड़े गुरु दे हुक्म विच निर्मल पाव विच अपना जीवन बतीत करदे हन। भाई साहब नंद लाल जी कहंदे हन कि गुरमुख हमेशा जीते हैं, मरते कभी नहीं वो, जिनकी जबां पे हर दम सतनाम वाहिगुरु है। जो हर वेले ईश्वर भगती विच जुड़े हुए हन, जो हर वेले अपने मालक दे चरणा विच जुड़ के जपदे हन श्री वाहिगुरु, फिर भाई उना नू उना दा आउना भी सफल है, उना दा संसार तो जाना भी धनता दे योग है। ओ सदा जीउंदे हन, नाम रहो साधु रहो, रहो गुर गोबिंद, कहो नानक ए जगत में किन जप्यो गुर मंत। तो निरंकार ने जितने श्वास दिते हन भाई, ओ तां उतने ही रहने हन। जे भले कर्म करिए, भले कर्म करन नाल ए साडे श्वास घट खर्च होंदे हन, भोग विलास विछियां विच दुगने श्वास खर्च हो जांदे हन, जिस करके उम्रा घट जांदी है। ते जे सतपुरशां दी संगत रहे, गुरु की संगत विच मन करके भी तन करके जाग के नाम दा अमृत पींदे रहिए, तां ए श्वास जमा रहंदे हन, घट खर्च होंदे हन। फिर जिस तरह माया बैंक विच पई होवे तां विहाज नाल मिलदा है, इसे तरह वधदे रहंदे हन जदों चंगे कर्म कोई करदा है। उम्र उतनी हुंदी है, श्वास उतने ही हन तेरे खर्च करन विच। कई मनुख कुकर्म करके अपने श्वासां नूं छेती जाया कर जांदे हन, कई एक एक श्वास नूं जप जप के सफल कर लैंदे हन। उच्चारण करो श्री वाहिगुरु, पर श्वास उतने ही हन जितने निरंकार ने दिते हन। और क्या जानना कि वो मरेंगे, कैसा मरना होए, ये कोई पता नहीं है। कारण बनदा, ये कारण निरंकार नूं पता है। ब्यास जी दे पास एक बच्चा सेवा करया करदा सी, आके ते ब्यास जी नूं बड़ा चंगा लग्या, ते जदों उसदे मस्तक दियां लकीरां देखियां ना, ते समझ गए भाई इहदी ते उम्र ही थोड़ी है, पर हर वेले सेवा विच लगा रहिंदा सी। ते मन विच सोचिया भाई अकाल पुरख वाहिगुरु ईश्वर दे अगे सिफारिश कर दईए, इहदी उम्र वधवा दईए, चलो लै चलदे हां। भगवान शंकर दे पास लै गए कि ओ धरती नूं लै करदा, क्योंकि एक संसारी एक भंडारी एक लाए दीवान, उम्र वधवा आईए। जदों इन्हां दे पास गए तां आख्या भई सृष्टि दे रचन वाला तां ब्रह्मा है, उहदे कोल चलदे हां, मैं कुछ नहीं कर सकदा, मैं तां हुक्म अनुसार लै करदा। ब्रह्मे दे पास गए, आप उत्पत्ति करदे हो, इहदी कुछ उम्र वध जाए तां। कहन लगे ये काम विष्णु भगवान दा, ते जा उत्थे पहुंचे।
ਉਹ ਕਹਿਣ ਲੱਗੇ ਇਹ ਤਾਂ ਵਿਧਾਤਾ ਨੇ ਜੋ ਲਿਖ ਦਿੱਤਾ ਨਾ ਉਹੋ ਹੀ ਜੋ ਕੁਝ ਕਰਨਾ ਚਾਹੇ ਉਹੀ ਕਰ ਸਕਦੀ ਹੈ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਬ੍ਰਹਮਾ ਵਿਸ਼ਨ ਮਹੇਸ਼ ਤਿੰਨੇ ਦੇਵਤੇ ਨਾਲ ਤੁਰ ਪਏ ਸਿਫਾਰਿਸ਼ ਲਈ ਤੇ ਭਗਵਾਨ ਵਿਆਸ ਜੀ ਵੀ ਨਾਲ ਹਨ। ਤੇ ਜਦੋਂ ਵਿਧਾਤਾ ਦੇ ਪਾਸ ਗਏ ਬੱਚੇ ਨੂੰ ਬਾਹਰ ਬਿਠਾਇਆ ਆਪ ਅੰਦਰ ਚਲੇ ਗਏ ਸਿਫਾਰਿਸ਼ ਕਰਨ ਲਈ ਤਾਂ ਵਿਧਾਤਾ ਜੋ ਸੀ ਉਹ ਕਹਿਣ ਲੱਗੀ ਬਈ ਗੱਲ ਇਹ ਹੈ ਭਾਈ ਬਾਹਰ ਜਾ ਕੇ ਪਹਿਲਾਂ ਬੱਚਾ ਤਾਂ ਵੇਖਾਓ ਜਿਉਂਦਾ ਵੀ ਹੈ ਕਿਉਂਕਿ ਮੈਂ ਤਾਂ ਉਸਦੀ ਕਰਮ ਰੇਖਾ ਹੀ ਐਸੀ ਲਿਖੀ ਸੀ ਕਿ ਜਦੋਂ ਬ੍ਰਹਮਾ ਵਿਸ਼ਨ ਮਹੇਸ਼ ਇਕੱਠੇ ਹੋਣਗੇ ਤਾਂ ਉਹਦੀ ਮੌਤ ਹੋਵੇਗੀ ਨਹੀਂ ਤੇ ਕਦੀ ਉਸਦੀ ਮੌਤ ਹੋ ਹੀ ਨਹੀਂ ਸਕਦੀ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਜਿਹਦੀ ਸਿਫਾਰਿਸ਼ ਕਰਨ ਲਈ ਆਏ ਸੀ ਨਾ ਉਹ ਸਗੋਂ ਮੌਤ ਦਾ ਕਾਰਨ ਬਣ ਗਏ। ਤਾਂ ਮੌਤ ਕਾਰਨ ਬਣ ਜਾਂਦੀ ਹੈ, ਬੁਲਾ ਲੈਂਦੀ ਹੈ ਆਪਣੇ ਪਾਸ। ਇਸ ਲਈ ਗੁਰੂ ਅਮਰਦਾਸ ਪਾਤਸ਼ਾਹ ਗਰੀਬ ਨਿਵਾਜ ਕਹਿੰਦੇ ਹਨ ਭਾਈ ਕਿਸੇ ਨੂੰ ਕੁਝ ਪਤਾ ਨਹੀਂ ਕਦੋਂ ਮਰਨਾ ਕਿੱਥੇ ਮਰਨਾ ਤੇ ਮਰਨ ਦਾ ਕਾਰਨ ਕੀ ਬਣੇਗਾ। ਇਸ ਲਈ ਸਾਹਿਬ ਨੂੰ ਸਦਾ ਚੇਤੇ ਰੱਖਣਾ। ਅਕਾਲ ਪੁਰਖ ਵਾਹਿਗੁਰੂ ਚੇਤੇ ਹੋਵੇਗਾ ਤਾਂ ਬਈ ਅੰਤ ਵੇਲੇ ਵੀ ਤੈਨ ਚੇਤੇ ਚ ਆਵੇਗਾ। ਉਚਾਰਨ ਕਰੋ ਸ੍ਰੀ ਮਹਾਂਪੁਰਖ ਬਚਨ ਕਰਿਆ ਕਰਦੇ ਸਨ ਭਾਈ ਗੁਰੂ ਨਾਨਕ ਨੇ ਐਵੇਂ ਨਹੀਂ ਸਾਨੂੰ ਅੰਮ੍ਰਿਤ ਵੇਲਾ ਬਖਸ਼ਿਸ਼ ਕੀਤਾ। ਇਹ ਜੀਵ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਬਾਬਾ ਈਸ਼ਰ ਸਿੰਘ ਜੀ ਮਹਾਰਾਜ ਬਚਨ ਕਰਿਆ ਕਰਦੇ ਸਨ ਕਿ ਅੰਮ੍ਰਿਤ ਵੇਲੇ ਇਸ ਲਈ ਗੁਰਸਿੱਖਾਂ ਨੂੰ ਹੁਕਮ ਹੈ ਅੰਮ੍ਰਿਤ ਵੇਲੇ ਜਾਗ ਕੇ ਇਸ਼ਨਾਨ ਕਰਨਾ, ਨਿਤਨੇਮ ਕਰਨਾ, ਗੁਰੂ ਦੇ ਚਰਨਾਂ ਵਿੱਚ ਜੁੜ ਕੇ ਆਪਣੀ ਦਰਗਾਹ ਦਾ ਬੈਕੁੰਠ ਦਾ ਟਿਕਟ ਪੱਕਾ ਕਰਨਾ। ਇਸ ਲਈ ਕਿ ਜਦੋਂ ਅੰਤ ਸਮਾਂ ਮਨੁੱਖ ਦਾ ਆਉਂਦਾ ਨਾ ਉਸ ਵੇਲੇ ਵੀ ਐਸਾ ਸਮਾਂ ਬਣ ਜਾਂਦਾ ਜਿਵੇਂ ਅੰਮ੍ਰਿਤ ਵੇਲਾ ਹੈ। ਤੇ ਜੇ ਅੰਮ੍ਰਿਤ ਵੇਲਾ ਸੌਂ ਕੇ ਬਿਤਾਇਆ ਹੋਵੇਗਾ ਤਾਂ ਕਿੱਥੇ ਪਰਮੇਸ਼ਰ ਦਾ ਨਾਂ ਚੇਤੇ ਆਉਂਦਾ, ਉਸ ਵੇਲੇ ਨਹੀਂ ਆਉਂਦਾ। ਤੇ ਜੇ ਤੂੰ ਆਪਣੀ ਹੋਂਦ ਵਿੱਚ ਅੰਮ੍ਰਿਤ ਵੇਲੇ ਜਾਗ ਕੇ ਇਸ਼ਨਾਨ ਕਰਕੇ ਨਿਤਨੇਮ ਕੀਤਾ ਹੋਵੇਗਾ ਜਦੋਂ ਅਖੀਰਲੇ ਸਵਾਸ ਤੇਰੇ ਆਉਣਗੇ ਨਾ ਤੇਰੀਆਂ ਅੱਖਾਂ ਅੱਗੇ ਉਹ ਅੰਮ੍ਰਿਤ ਵੇਲਾ ਆ ਜਾਏਗਾ ਅੰਤ ਸਮੇਂ ਤੇ ਫਿਰ ਤੇਰਾ ਜੀ ਕਰੇਗਾ ਮੈਂ ਹੁਣ ਜਪਣ ਦਾ ਵੇਲਾ ਹੁਣ ਸੌਣ ਦਾ ਵੇਲਾ ਨਹੀਂ। ਤੇ ਜਦੋਂ ਤੈਨੂੰ ਉਸ ਵੇਲੇ ਚਿੱਤ ਆ ਜਾਏਗਾ ਤੇਰਾ ਲੋਕ ਵੀ ਤੇ ਪਰਲੋਕ ਵੀ ਸੁਹੇਲਾ ਹੋ ਜਾਵੇਗਾ। ਇਸ ਲਈ ਭਾਈ ਇਸ ਸ਼ਬਦ ਵਿੱਚੋਂ ਸਾਨੂੰ ਗੁਰੂ ਨੇ ਇਹ ਸੁਮਤੀ ਬਖਸ਼ੀ ਹੈ ਕਿ ਅਸੀਂ ਹਰ ਵੇਲੇ ਮੌਤ ਨੂੰ ਔਰ ਪਰਮੇਸ਼ਰ ਦੇ ਸਿਮਰਨ ਨੂੰ ਚੇਤੇ ਰੱਖਣਾ। ਅੰਮ੍ਰਿਤ ਵੇਲੇ ਇਸੇ ਲਈ ਜਾਗੀਦਾ ਕਿ ਅੰਤ ਵੇਲੇ ਵੀ ਸਾਨੂੰ ਗੁਰੂ ਚੇਤੇ ਆਵੇ, ਗੁਰੂ ਯਾਦ ਰੱਖੇ। ਅਸੀਂ ਗੁਰੂ ਨੂੰ ਯਾਦ ਰੱਖਾਂਗੇ ਤਾਂ ਗੁਰੂ ਸਾਨੂੰ ਯਾਦ ਰੱਖੇ। ਇਸੇ ਲਈ ਅਰਦਾਸ ਕਰੀਦੀ ਹੈ ਹੇ ਵਾਹਿਗੁਰੂ ਨਾ ਵਿਸਰੋ ਨਾ ਵਿਸਾਰੋ ਨਾ ਭੁੱਲੋ ਨਾ ਭੁਲਾਓ, ਆਪਦਿਆਂ ਨੂੰ ਆਪ ਦੇ ਕਰੋ, ਸਿਰ ਤੇ ਹੱਥ ਰੱਖੋ। ਅਸੀਂ ਸਦਾ ਤੇਰਾ ਸਿਮਰਨ ਕਰਦੇ ਰਹੀਏ, ਸਦਾ ਤੇਰਾ ਨਾਮ ਜਪਦੇ ਰਹੀਏ ਕਿਉਂਕਿ ਸੋਹਣਾ ਮਨੁੱਖਾ ਜਨਮ ਪ੍ਰਾਪਤ ਹੋਇਆ ਹੈ, ਇਸ ਨੂੰ ਜਪ ਜਪ ਕੇ ਸਫਲ ਕਰ ਲਈਏ। ਜਿਵੇਂ ਗੁਰੂ ਅਮਰਦਾਸ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਹਨ, ਕਿਆ ਜਾਣਾ ਕੋਈ ਪਤਾ ਨਹੀਂ ਭਾਈ।

ਸੀ ਘਟ ਚਾਨਣਾ ਪਰਮ ਅਗਿਆਨ ਅੰਧੇਰ ਮਿਟਾਵੇ ਹੋਏ ਨਿਮਾਣਾ ਤੈ ਪਵੇ ਦਰ ਗਏ ਮਾਣ ਨਿਮਾਣਾ ਪਾਵੇ।

آپ مناوے دنیا وچ پراؤنا دعوی چھٹ رہے لا داوے ساد سنگت میں

ਸਿਰ ਉੱਚਾ ਨੀਵੇਂ ਚਰਨ ਸਿਰ ਪੈਰੀ ਪਾਉਂਦੇ ਮੂੰਹ ਅੱਖੀ ਨੱਕ ਕੰਨ ਹੱਥ ਦੇ ਭਾਰ ਉਚਾਂਦੇ ਸਭ ਚੇਨ ਛੱਡ ਪੂਜੀਨ ਕੌਣ ਕਰਮ ਕਮਾਉਂਦੇ।

ਪ੍ਰਾਣ ਚਲਾਇਆ ਸਭਨਾ ਰੰਗਾਂ ਨੂੰ ਮਿਲੇ ਰਲ ਜਾਏ ਰਲਾਇਆ ਪਰ ਉਪਕਾਰ ਕਮਾਉਂਦਾ ਉਨ ਆਪ ਗਵਾਇਆ ਕਾਠ ਨ ਡੋਬੈ ਪਾਲ ਕੈ ਸੰਗ ਲੋਹ ਤਰਾਇਆ ਗੁੱਠੇ ਮੀਂਹ ਸੁਕਾ ਲੋਏ ਰਸਕਸ ਉਪਜਾਇਆ ਜੀਵਨ ਦੀ ਅਮਰ ਸਾਥ ਹੋਏ।

ਹੱਥ ਸਕਤ ਹਨ ਸਾਧ ਸੰਗਤ ਗੁਰ ਕਾਰ ਕਮਾਵੇ ਪਾਣੀ ਪੱਖਾਂ ਪੀਣਾ ਪੈਰ ਧੋਏ ਚਰਣਾ ਮਤ ਪਾਵੇ ਗੁਰਬਾਣੀ ਲਿਖ ਪੋਥੀਆਂ ਤਾਲ ਮਿਰਦੰਗ ਰਬਾਬ ਵਜਾਵੇ ਨਮਸਕਾਰ ਦੰਡੋਤ ਕਰੇ ਗੁਰ ਭਾਈ ਗਲ ਮਿਲ ਗਲ ਲਾਵੇ ਕਿਰਤ ਵਿਰਤ ਕਰ ਧਰਮ ਦੀ ਹੱਥੋਂ ਦੇ ਕੈ ਭਲਾ ਮਨਾਵੇ ਪਾਰਸ ਪਰਸ ਅਪਰਸ ਹੋਏ ਪਰ ਤਨ ਪਰ ਧਨ ਹੱਥ ਨ ਲਾਵੇ ਗੁਰਸਿੱਖ ਗੁਰਸਿੱਖ ਪੂਜ ਕੇ

ਗੁਰਸਿੱਖਾਂ ਗੁਰਸਿੱਖ ਸੇਵਾ ਲਾਇਆ, ਸਾਧ ਸੰਗਤ ਕਰ ਸੇਵ ਸੁਫਲ ਪਾਇਆ, ਤੱਪੜ ਝਾੜ ਵਿਛਾਏ ਧੂੜੀ ਨਾਇਆ, ਕੋਰੇ ਮੱਟ ਅਣਾਏ ਨੀਰ ਭਰਾਇਆ।

ਆਪ ਜੀ ਦੀਆਂ ਪ੍ਰਮੁੱਖ ਭਗਤ ਰਾਜਰੀਆਂ ਪਰਦੇ ਆ ਮਾਲਾ ਪ੍ਰੀਤਮ ਧੰਨ ਧੰਨ ਸ੍ਰੀ ਗੁਰੂ ਕ੍ਰਿਸ਼ਨ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਦੇ ਦਰਸ਼ਨ ਦੀਦਾਰ ਕਰਦੇ ਹਾਂ ਅੰਮ੍ਰਿਤਮਈ ਕੀਰਤਨ ਸਰਵਣ ਕਰਦੇ ਹਾਂ ਮਾਈ ਭਾਈ ਜੀ ਨੇ ਮਾਇਆ ਤੇ ਕੀਤੀ ਬਖਸ਼ਿਸ਼ ਕਰਨੀ ਸਰਬਾਸ ਨੂੰ ਆਪਣੇ ਦਰ ਘਰ ਤੋਂ ਨਾਮ ਦੀ ਦਾਸ ਚਰਨਾਂ ਦੀ ਪ੍ਰੀਤੀ ਹਰ ਮੈਦਾਨ ਹਰ ਕਾਰਜ ਫਤਿਹ ਬਖਸ਼ਿਸ਼ ਕਰਨੀ ਆਪਣੇ ਪਾਵਨ ਪਵਿੱਤਰ ਉਪਦੇਸ਼ ਸਾਡੇ ਸਰਬੱਤ ਦੇ ਹਿਰਦੇ ਵਿੱਚ ਵਸਾਉਣ ਦੀ ਪਾਲਤਾ ਕਰਨੀ ਵਾਹਿਗੁਰੂ ਜੀ ਕਾ

धन गुरु नानक पातशाह बैठे हन ते देवलूत ने वेख्या कि एक मनुख कदी लभदा है, अज ता तीन काबू आए हुए हैं। बड़ा प्रसन्न होया, अपने राखियां नू हुकम दिता कि जाओ इन्हां नू पकड़ के लियाओ। जां ए पकड़न लई नेड़े होए, क्योंकि जदों माड़ा ख्याल मन दे विच आ जांदा है ता मनुख सच और झूठ नू पछाण नहीं सकदा, अन्ना हो जांदा। जां माड़े ख्याल नाल गुरु नानक दे सामने आए ता ए सारे दे सारे अन्ने हो गए। क्यों प्रतीत होन लगा जिवें शरीर भी डिगन वाले हो गए हैं। नेत्रा ता जवाब दे देता है, पर थोड़े समय तक शरीर भी जवाब दे जाएगा। पाज के पीछे हट गए, आख्या ए ता कोई बड़े कलावान नजर आउंदे हैं। कहंदा हट जाओ, परे दूसरा टोला भेजिया, जाओ तुसी पकड़ के लियाओ। ए पता नहीं आज किवें बुजदिल बन गए हैं। एक होर टोला भेजिया, जदों ओ भी नेड़े जाके जदों अन्ने हो गए ता मन कंब गया, दिल डर गया। जेड़ा पाप करदियां कदी नहीं सी मन कंबिया, अज थर थर कंबन लगे सारे। ए देव ते आए देवलूत दे पास, महाराज ए साडे वश नहीं, ए ता कोई वड्डा कलावान है, ए ता कोई वड्डियां शक्तियां वाला। ते देवलूत कहन लगा, अच्छा जे तुहाडे कोलों कुछ नहीं होंदा ਤਾਂ ਫਿਰ ਮੈਂ ਤੁਹਾਨੂੰ ਪਕੜ ਕੇ ਵਿਖਾਉਂਦਾ ਹਾਂ। ਉਹ ਮੇਰਾ ਸ਼ਿਕਾਰ ਹੈ, ਤੁਸੀਂ ਮੈਨੂੰ ਕਹਿ ਰਹੇ ਹੋ ਕਿ ਜਾ ਕੇ ਇਹਨਾਂ ਦੇ ਚਰਨੀ ਲੱਗ ਮੱਥਾ ਟੇਕ ਮਾਫ਼ੀ ਮੰਗ ਆਪਣੇ ਗੁਨਾਹ ਦੀ, ਮੈਨੂੰ ਕਹਿ ਰਹੇ? ਇਹ ਤਾਂ ਮੇਰਾ ਸ਼ਿਕਾਰ ਹੈ। ਤਾਂ ਧੰਨ ਗੁਰੂ ਨਾਨਕ ਪਾਤਸ਼ਾਹ, ਇੱਕ ਵਾਰਾ ਪਿਆਰ ਨਾਲ ਆਖੋ ਧੰਨ ਗੁਰੂ ਨਾਨਕ, ਫਿਰ ਪਿਆਰ ਨਾਲ ਆਖੋ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਪਾਤਸ਼ਾਹ। ਕਹਿਣ ਲੱਗੇ ਦੇਵਲੂਤ, जे साडे पास आउणा है तां सच्चे हिरदे नाल आ, फिर तैनू कुछ नहीं होवेगा। मैं जानदा हां, मैं बड़े बड़े फकीर वेखे हां, मैं वेखना तुहानू अज कौन बचाउंदा है। जा देवलूत अहंकार दे नाल अन्ना होया होया आया, ते नेत्र भी जांदे रहे ते शरीर दे विच एक पीला तोड़न दी भी ताकत ना रही, थे ओथे दा ओथे ही गुच्छा हो गया, बैठ गया। झट बाद होश आई ते मन विच ख्याल आया कि हो सकदा है ओ ईश्वर जिन्हू परमात्मा करके लोग पूजदे हन, ओ साडे चंगे कम्मां ते नहीं ਸਾਡੇ ਪਾਪਾਂ ਤੇ ਰੀਝ ਕੇ ਸਾਨੂੰ ਤਾਰਨ ਆਇਆ ਹੋਵੇ। ਮਨ ਨਿਮਰਤਾ ਵਿੱਚ ਆ ਗਿਆ, ਹੰਕਾਰ ਨੂੰ ਪਾੜ ਪੈ ਗਿਆ। ਜਦੋਂ ਰਿਦਾ ਸੱਚਾ ਹੋ ਗਿਆ ਤਾਂ ਦੇਵਲੂਤ ਨੂੰ ਹੁਣ ਗੁਰੂ ਨਾਨਕ ਦੇ ਦੀਦਾਰ ਹੋ ਰਹੇ ਹਨ, ਉਚਾਰਨ ਕਰੋ ਸ੍ਰੀ, ਦਰਸ਼ਨ ਹੋ ਰਹੇ ਹਨ। ਮਨ ਸ਼ੁੱਧ ਹੋ ਜਾਵੇ ते फिर गुरु का दीदार है। गुरु की बाणी पढ़ो, गुरबाणी कहे सेवक जन माने, प्रतख गुरु निस्तारे। फिर गुरु प्रतख नजर आउंदा है बाणी पढ़न वालियां नूं, उदी याद विच बह जाओ, ओ नेड़े है। जे अहंकार दा पर्दा है तां दूर है। साडा अंतःकरण शुद्ध होएगा, गुरु सानू नेड़े दिखाई देवेगा। ਇਸੇ ਲਈ ਜਪਣ ਵਾਲਿਆਂ ਦੀ ਸੰਗਤ ਕਰੀਦੀ ਹੈ। ਮਹਾਂਪੁਰਖਾਂ ਦੀ ਸੰਗਤ ਦੀ ਕੀ ਲੋੜ ਹੁੰਦੀ ਹੈ? ਸਗਲ ਗੁਣਾ ਗੁਣ ਉਤਮੋ, ਭਰਤਾ ਦੂਰ ਨਾ ਪਿਖਰੀ। ਉਹ ਭਰਤਾ ਅਕਾਲ ਪੁਰਖ ਵਾਹਿਗੁਰੂ ਈਸ਼ਵਰ ਦੂਰ ਨਹੀਂ ਪਸਦਾ। ਇਸ ਲਈ ਜਦੋਂ ਨੇੜੇ ਸਮਝਦੇ ਹਾਂ ਤਾਂ ਫਿਰ ਉਹ ਨੇੜੇ ਹੋ ਜਾਂਦਾ ਹੈ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਅੰਤਾਕਰਨ ਸ਼ੁੱਧ ਹੋ ਗਿਆ, ਚਰਨਾ ਤੇ ਢਹਿ ਪਿਆ, ਨੈਣਾ ਦੇ ਜਲ ਨਾਲ ਚਰਨ ਧੋ ਦਿੱਤੇ। ਉਹ ਮੇਰਾ ਦੇ ਸਾਈ,
تو بخششاں دے داتے اسی روم روم گناہگار ہاں پاپاں دی کوئی گنتی نہیں جڑے منہوں بول کے دسیے کہ کتنے کو کیتے ہاں پر کرپا کرو جس طرح بھی بخشے جاندے ہاں سانو بخش لے تن گرو نانک پاتشاہ کہن لگے بھائی تانو تارن لئی تے ایتھے آئے ہاں اکیدے جفر جال کٹ دے پہاڑا وچوں ہوندے پیانک جنگلاں وچوں نکل کے تے کتھے تن گرو نانک پاتشاہ بیٹھے ہن پاپیاں نوں تارن لئی اے ساری ترتی دیواں دی سی کوئی جیو جنتو پنچھی پرندہ انہاں نے کوئی نہیں چھڈیا منکھ کدے نہیں چھڈیا پیانک انہاں دے چہرے تے کم بھی پیانک کرنے اج تن گرو نانک پاتشاہ ایڈے وڈے پوجل وچ خطرے وچ کیویں آ کے اڈول بہ گئے ہن چہرے تے کوئی نے الہی نور چمک رہا ہے ڈل ڈل پیندیاں ہن میرا بھی مینہ نال اکھاں آپ دیا تے کہن لگے بھائی ٹھیک ہے تانوں بخش دیاں گے پر اے جو تسی ماڑے کرم کردے ہو ماس کھاندے ہو اے شریر تاں ہری مندر ہے نرنکار نے 84 لاکھ جون دا سانو بادشاہ بنایا اے شریر ہری مندر ہے کوئی شمشان بھومکا نہیں جیڑا ماس آوے کھائی جاوے ہر ویلے کیونکہ اندر بھی جتھر اگنی بل رہی ہے جیڑی شادی گزانو ہضم کر دی ہے تے جے شدھ بھوجن کھاؤ گے تواڈی آتما بھی شدھ رہے گی تواڈا من بھی شدھ رہے گا اس شریر نو ہری دا مندر بناؤ شمشان بھومکا نہ بناؤ مردے نہ جلایا کرو ایدے اندر ماس کھانا چھوڑ دیو تا ساریاں نے رو رو کے اے پران کیتا مہاراج ہن اسی کند مول چن کے اپنی کھیتی کر کے جو کچھ ملے گا جو نرنکار نے ساڈے لئی رکھیا اسی اوہی چھکیا کران گے پر ساڈے گرہ وکھے ہن نگری وچ آئے ہو تا بھوجن تا کرو نا تے تن گرو نانک پاتشاہ مردانے نو کہن لگے دس بھائی کی شکل تینو بھوک بہت لگدی ہے جاؤ بھائی جو تہاڈی اچھا ہے تے طرح طرح دے نانا پرکار دے پھل توڑ کے لے آئے اے دیو تے گرو نانک دے چرناں وچ آ رکھے تن گرو نانک پاتشاہ نے نالے تاں انہاں نوں اپنا سیت پرشاد دیتا نالے اپنا حصہ بھی مردانے نوں دے دیتا اے بھی توں اے شش لے پائی اسی تاں اکال پرکھ وائے گرو دا سمرن کر کے ਉਹਦੀਆਂ ਸਿਫਤਾਂ ਕਰਕੇ ਰਜੇ ਹੋਏ ਹਨ ਇਹਨਾਂ ਦਾ ਪਿਆਰ ਸੀ ਤੇ ਥੋੜਾ ਜਿਹਾ ਪਦਾਰਥ ਆਪਣੀ ਰਸਨਾ ਤੇ ਲਾਇਆ ਤੇ ਸਾਰੀ ਨਗਰੀ ਨੂੰ ਨਦਰੀ ਨਦਰ ਨਿਹਾਲ ਕਰ ਦਿੱਤਾ ਤੇ ਫਿਰ ਜੈ ਜੈਕਾਰ ਹੋ ਰਹੀ ਹੈ ਜੈ ਜੈਕਾਰ ਭਇਓ ਜਗ ਅੰਤਰ ਲਾਥੇ ਸ਼ਗਲ ਵੀ ਸੂਰੇ ਇਹਨਾਂ ਪਸ਼ੂਆਂ ਨੂੰ ਪ੍ਰੇਤਾਂ ਨੂੰ ਦੇਵਾਂ ਨੂੰ ਦੇਵਤਾ ਬਣਾ ਦਿੱਤਾ ਗੁਰੂ ਨਾਨਕ ਦਾ ਦਰਸ਼ਨ ਹੀ ਐਸਾ ਹੈ ਜੋ ਕਾਂਗਾਂ ਤੋਂ ਹੰਸ ਕਰ ਦਿੰਦਾ ਕਾਗ ਬਿਰਤੀ ਕੀ ਹੈ ਉਹ ਮਾੜੀਆਂ ਵਸਤੂਆਂ ਵਿੱਚ ਹੀ ਚੁੰਝ ਜਾ ਕੇ ਮਾਰਦਾ ਗੰਦਗੀ ਵਿੱਚ ਮਾਰਦਾ ਪਰ ਗੁਰੂ ਨਾਨਕ ਦਾ ਦੀਦਾਰ ਕਰਕੇ ਮਨੁੱਖ ਸ਼ੁਭ ਕੰਮ ਸ਼ੁਭ ਬਚਨ ਔਰ ਸ਼ੁਭ ਭੋਜਨ ਕਰਨ ਲੱਗਦਾ ਕਿਉਂਕਿ ਹੰਸਾਂ ਦਾ ਖਾਣਾ ਹੋਰ ਹੈ ਕਾਗਾਂ ਦਾ ਖਾਣਾ ਹੋਰ ਹੈ ਕਾਗ ਗੰਦਗੀ ਖਾਂਦਾ ਹੰਸ ਸੁੱਚੇ ਮੋਤੀਆਂ ਦੀ ਚੋਗ ਚੁੱਗ ਕੇ ਆਪਣੀ ਤ੍ਰਿਪਤੀ ਕਰਦੇ ਹਨ ਇਸ ਲਈ ਗੁਰੂ ਨਾਨਕ ਦਾ ਦਰਸ਼ਨ ਕਰਕੇ ਕੀ ਨਹੀਂ ਪ੍ਰਾਪਤ ਹੁੰਦਾ ਆਓ ਇੱਕ ਵੇਰਾ ਸਾਰੇ ਧਾਰਨਾ ਬੋਲੀਏ ਕਾਗਾਂ ਤੋਂ ਹੰਸ ਬਣਾਵੇ ਦਰਸ਼ਨ ਗੁਰੂ ਨਾਨਕ ਦਾ

দোষ সরকার

ਵੱਡੀ ਹੂੰ ਵੱਡਾ ਅਬਾਰ ਤੇਰਾ ਮਰਤਬਾ ਵੱਡੀ ਹੂੰ ਵੱਡਾ ਅਬਾਰ ਤੇਰਾ ਮਰਤਬਾ ਨਿਰਮਲ ਨਿਰਮਲ ਸੁਚਾ ਨਿਰਮਲ ਨਿਰਮਲ ਸੁਚਾ ਸੁਚੋ ਸੁਚਾ ਸੁਚੋ ਸੁਚਾ ਸੁਚੋ ਸੁਚਾ ਸੁਚੋ ਸੁਚਾ ਅੰਤ ਨਾ ਅੰਤ।

ਹਰਿਮੰਦਰ ਸਾਜਿਆ ਸੰਤ ਭਗਤ ਗੁਣ ਗਾਵੇਗਾ ਹਰਿਮੰਦਰ ਸਾਜਿਆ ਨਿਰਵੈਰ ਪੁਰਖ ਸਤਿਗੁਰ ਪ੍ਰਭ ਦਾਤੇ ਨਿਰਵੈਰ ਪੁਰਖ ਸਤਿਗੁਰ ਪ੍ਰਭ ਦਾਤੇ ਹਮੇ ਅਪਰਾਧੀ ਤੁਮ ਬਖਸ਼ਾਤੇ ਜਿਸ ਪਾਪੀ ਕੋ ਮਿਲੇ।

0: ਅਗਮ ਅਗਾਹ ਹਮ ਕਿਉਂ ਕਰ ਜਬੇ ਇਆਣਿਆ ਹਰ ਤੁਮ ਵੱਡ ਅਗਮ ਅਗਾਹ ਹਰ ਦੇਹੋ ਪ੍ਰਭੂ ਮਤ ਉਮਾ ਗੁਰ ਸਤਗੁਰ ਦੇ ਭਗਤਾ ਸਤ ਸੰਗਤ ਹਰ ਵੇਲ ਪ੍ਰਭੂ ਹਮ ਪਾਪੀ ਸੰਗਤ ਰਾ
1: ਜਨ ਨਾਨਕ ਕਉ ਹਰ ਬਖਸ਼ ਲੇਹੋ ਹਰ

ਪਾਤਸ਼ਾਹੀ ਦਸਵੀਂ ਤ੍ਰਿਭੰਗੀ ਛੰਦ ਸ੍ਰੀ ਅਕਾਲ ਜੀ ਕੀ ਉਸਤਕ ਤ੍ਰਿਭੰਗੀ ਛੰਦ ਖੱਗ ਖੰਡ ਖੰਡ ਖੰਡ ਖੰਡ ਖੰਡ ਖੰਡ

ఆగడతాం.

ਦਾਸ ਦੀ ਅਰਜ਼, ਦਾਸ ਦੀ ਬੇਨਤੀ ਪ੍ਰਭੂ ਦੇ ਚਰਨਾਂ ਵਿੱਚ। ਅਰਦਾਸ ਕਿਸ ਅੱਗੇ ਜੋ ਸੁੱਖਾਂ ਦਾ ਦਾਤਾ ਹੈ, ਜੋ ਭੈ ਪੰਜਨ ਹੈ, ਸਾਡੇ ਡਰ ਦਾ ਨਾਸ਼ ਕਰਨ ਵਾਲਾ, ਸਾਡੇ ਦੁੱਖਾਂ ਨੂੰ ਦੂਰ ਕਰਨ ਵਾਲਾ ਤੇ ਸੁੱਖਾਂ ਦਾ ਪ੍ਰਕਾਸ਼ ਕਰਨ ਵਾਲਾ ਐਸਾ ਪ੍ਰਭੂ ਪਰਮੇਸ਼ਵਰ, ਜਿਸ ਦੇ ਚਰਨਾਂ ਕਮਲਾਂ ਵਿੱਚ ਦਾਸ ਨੇ ਅਰਜ਼ ਕਰਨੀ ਹੈ, ਅਰਦਾਸ ਕਰਨੀ। ਅਰਦਾਸ ਦਾ ਮਕਸਦ ਇਹੋ ਹੀ ਹੈ ਕਿ ਆਉਣ ਵਾਲਾ ਜੋ ਸਮਾਂ ਹੈ, ਮਨੁੱਖ ਉਸ ਤੋਂ ਜਾਣੂ ਨਹੀਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋ ਸਕਦਾ ਹੈ, ਸੁੱਖ ਮਿਲ ਸਕਦਾ ਹੈ ਜਾਂ ਦੁੱਖ ਮਿਲ ਸਕਦਾ ਹੈ। ਮਗਰ ਜੋ ਪਰਮੇਸ਼ਵਰ ਹੈ, ਜੋ ਸਾਡਾ ਸਾਈਂ ਹੈ, ਸਾਡਾ ਖਸਮ ਹੈ, ਉਸਨੂੰ ਗਿਆਨ ਹੈ, ਉਹ ਜਾਣਦਾ ਹੈ ਕਿ ਆਉਣ ਵਾਲਾ ਸਮਾਂ ਕੈਸਾ ਹੈ। ਤੇ ਮਨੁੱਖ ਉਸ ਸ਼ਕਤੀਮਾਨ ਪਰਮਾਤਮਾ ਦੇ ਚਰਨਾਂ ਕਮਲਾਂ ਵਿੱਚ ਇਹ ਬੇਨਤੀ ਕਰਦਾ ਹੈ ਕਿ ਹੈ ਮੇਰੇ ਸਾਹਿਬ, ਮੇਰਾ ਆਉਣ ਵਾਲਾ ਜੋ ਸਮਾਂ ਹੈ ਉਸ ਦੇ ਵਿੱਚ ਮੈਨੂੰ ਸੁੱਖ ਪ੍ਰਾਪਤ ਹੋਣ। ਮੈਂ ਇਸੇ ਕਰਕੇ ਤੇਰੇ ਚਰਨਾਂ ਕਮਲਾਂ ਵਿੱਚ ਅਰਦਾਸ ਕਰਦਾ। ਤੇ ਸਾਹਿਬ ਫਰਮਾਉਂਦੇ ਹਨ ਕਿ ਇਹ ਗੁਰਸਿੱਖ, ਤੂੰ ਉਸ ਦੀ ਰਹਿਮਤ ਦਾ ਪਾਤਰ ਬਣ, ਕਿਉਂ ਜੋ ਉਹ ਤੇਰੇ ਤੇ ਮਿਹਰ ਕਰ ਦੇਵੇ ਤੇ ਤੇਰੇ ਸਾਰੇ ਕਾਰਜ ਰਾਸ ਹੋ ਜਾਣਗੇ। ਮਿਹਰ ਕਰੇ ਜਿਸ ਮਿਹਰਵਾਨ, ਤਾਂ ਕਾਰਜ ਆਵੇ ਰਾਸ। ਸਾਹਿਬਾਂ ਦਾ ਫਰਮਾਨ ਸ਼ਬਦ

ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤਿਆ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸ ਹੈ ਹੋਈ ਸਹਾਇ, ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਏ, ਸ੍ਰੀ ਹਰ ਕ੍ਰਿਸ਼ਨ ਜੀ ਤੇ ਆਈ ਹੈ।

ਤਪੀਆਂ, ਜਿਨ੍ਹਾਂ ਨਾਮ ਜਪਿਆ, ਵੰਡ ਕੇ ਛਕਿਆ, ਦੇਗ ਚਲਾਈ, ਤੇਗ ਵਾਈ, ਧਰਮ ਹੇ ਸੀਸ ਦਿੱਤੇ, ਬੰਦ ਬੰਦ ਕਟਵਾਏ, ਪੁੱਠੀਆਂ ਖਲਾਂ ਲੁਹਾਈਆਂ, ਉਬਲਦੀਆਂ ਦੇਗਾਂ ਚ ਬੈਠੇ, ਅਸਹਿ ਤੇ ਕੈਕਟ ਸਹਾਰਦਿਆਂ ਆਇਆ, ਸਿੱਖੀ ਸਿਦਕ ਨਿਹਾਰਿਆ, ਮਨ ਅਡੋਰ ਰੱਖਿਆ।

ਸ੍ਰੀ ਵਾਹਿਗੁਰੂ ਚਿਤਾਵੇ। ਹੇ ਅਕਾਲ ਪੁਰਖ ਦੀਨਾ ਬੰਧੂ ਸੱਚੇ ਪਾਤਸ਼ਾਹ, ਆਪ ਜੀ ਦੇ ਹਜ਼ੂਰ ਦੇ ਪਾਠ ਦੀ ਅਰਦਾਸ, ਅੱਖਰ ਵਾਧਾ ਕਾਟਾ ਭੁੱਲ ਚੁੱਕ ਮਾਫ਼, ਹਜ਼ੂਰ ਦੇ ਚਰਨ ਕਮਲਾਂ ਪਾਸ, ਸਿੱਖ ਪੜਦੇ ਸੁਣਦੇ ਸਰਬੱਤ ਲਾਏਵੰਦ।

ਸਮੇਂ ਦੇ ਹਾਲਾਤਾਂ ਨੇ ਸੰਤਾਂ ਵਾਲਾ ਜੀਵਨ ਤਿਆਗ ਕੇ ਤਲਵਾਰ ਚੁੱਕਣ ਲਈ ਮਜਬੂਰ ਕਰ ਦਿੱਤਾ। ਪੰਜਾਬ ਵਿੱਚ ਅੰਗਰੇਜ਼ ਹਕੂਮਤ ਨੂੰ ਉਖਾੜ ਸੁੱਟਣ ਲਈ ਇੱਕ ਹਥਿਆਰਬੰਦ ਵਿਦਰੋਹ ਨੂੰ ਜਥੇਬੰਦ ਕਰਨ ਵਿੱਚ ਭਾਈ ਮਹਾਰਾਜ ਸਿੰਘ ਨੇ ਅਹਿਮ ਹਿੱਸਾ ਪਾਇਆ ਅਤੇ ਦੇਸ਼ ਦੀ ਆਜ਼ਾਦੀ ਖਾਤਰ ਲੋਕਾਂ ਨੂੰ ਜਾਗਰੂਕ ਕਰ ਦਮਾਮੇ ਤੇ ਚੋਟ ਪਲਾਨ ਐਲਾਨ ਕੀਤਾ ਕਿ ਪੰਜ ਦਰਿਆਵਾਂ ਦੀ ਪਵਿੱਤਰ ਧਰਤੀ ਚੋਂ ਮਲੇਸ਼ ਫਰੰਗੀਆਂ ਨੂੰ ਬਾਹਰ ਕੱਢ

ਨਾਲ ਜੁੜ ਰਹੇ ਹਨ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਰੰਗੀਲਾ ਔਰ ਉਹਨਾਂ ਪਾਸੋਂ 28 ਮਿੰਟ ਵਾਸਤੇ ਕੀਰਤਨ ਸਰਵਣ ਕਰੀਏ ਜੀ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਰੰਗੀਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪੜ੍ਹਿਆ ਹੋਇਆ ਗਲੇ ਗਾਇਆ ਐਸੇ ਸ਼ਹਿਨਸ਼ਾਹ ਮਤਲਬ ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ ਨੇ ਜੋ ਸ਼ੁਭ ਬਚਨ ਕਹੇ ਹਨ ਆਪ ਪਿਆਰ ਸਾਹਿਬ।

ਸਭ ਨੂੰ ਬਖਸ਼ਿਸ਼ ਕਰੇ। ਅਸੀਂ ਆਪਣੇ ਵਿਰਸੇ ਨੂੰ ਪਛਾਣੀਏ, ਭਾਵ ਕਿ ਅਮੋਲ ਪਦਾਰਥ ਜੋ ਸਤਿਗੁਰਾਂ ਨੇ ਅੰਮ੍ਰਿਤ ਦੀ ਸਾਨੂੰ ਬਖਸ਼ੀ ਹੈ, ਉਹ ਬੇਕਸਾਂ ਦਾ ਯਾਰ, ਮਜ਼ਬੂਰਾਂ ਦਾ ਯਾਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੀ ਬਖਸ਼ਿਸ਼ ਦੁਆਰਾ ਸਾਬਤ ਸੂਰਤ ਸਾਨੂੰ ਪ੍ਰਦਾਨ ਹੋਈ। ਜਨਮ ਦਿਨ ਮਨਾਇਆ ਤਾਂ ਹੀ ਸਫਲ ਹੈ ਜਿਸ ਸਤਿਗੁਰੂ ਜੀ ਦੇ ਹੁਕਮ ਨੂੰ ਪਛਾਣੀਏ। ਇਤਨਾ ਕੀ ਕਹਿ ਕੇ ਖਿਮਾ ਦਾ ਯਾਚਕ ਹਾਂ। ਖਾਲਸਾ, ਆਪਣਾ ਜਨਮ ਦਿਨ ਮਨਾਉਂਦੇ ਹੋਏ, ਸਤਿਗੁਰ ਦੇ ਬਚਨ ਨਾਲ ਪਿਆਰ ਕਰਦੇ ਹੋਏ, ਗੁਰਬਾਣੀ ਦੇ ਸਤਿਕਾਰ ਵਜੋਂ ਬੇਨਤ ਮਾਇਆ ਅਰਦਾਸ ਕਰਨ ਲਈ ਸਤਿਗੁਰੂ ਜੀ ਨਾਮ ਧਨ ਬਖਸ਼ਣ, ਕਿਰਤ ਕਮਾਈ ਵਾਲਾ ਚਰਨਾਂ ਦਾ ਪਿਆਰ ਬਖਸ਼ਣ।

ਤੇਰੇ ਚਰਨਾਂ ਦੀ ਪ੍ਰਾਪਤੀ ਲਈ ਹਨ। ਤੇ ਜਦੋਂ ਚਰਨਾਂ ਦੀ ਪ੍ਰਾਪਤੀ ਹੋ ਜਾਵੇ ਤਾਂ ਫਿਰ ਕੀ ਮੰਗਣਾ ਹੈ? ਫਿਰ ਮੰਗਣਾ ਹੈ ਚਰਨਾਂ ਵਿੱਚੋਂ ਚਰਨਾਂ ਦੀ ਪ੍ਰੀਤੀ ਮੰਗਣੀ ਹੈ। ਹੇ ਵਾਹਿਗੁਰੂ, ਐਸਾ ਨਾ ਹੋਵੇ ਤੇਰੇ ਚਰਨ ਤਾਂ ਪ੍ਰਾਪਤ ਹੋ ਜਾਣ ਪਰ ਪਿਆਰ ਨਾ ਪੈਦਾ ਹੋ। ਤੇ ਜਿਹੜੀ ਵਸਤੂ ਨਾਲ ਪ੍ਰੀਤ ਨਾ ਬਣੇ ਉਹ ਵਸਤੂ ਮਿਲ ਵੀ ਜਾਏ ਤਾਂ ਲਾਭ ਨਹੀਂ ਹੁੰਦਾ।

ਤੂੰ ਸਵਰਗਾਂ ਵਿੱਚ ਕਦੇ ਨਹੀਂ ਜਾ ਸਕਦਾ ਕਿਉਂਕਿ ਨੀਚ ਜਾਤੀ ਹੈ ਤੇ ਨੀਚ ਜਾਤੀ ਵਾਲੇ ਸਵਰਗ ਵਿੱਚ ਨਹੀਂ ਜਾ ਸਕਦੇ। ਅਸੀਂ ਬਹੁਤ ਉੱਚ ਜਾਤੀ ਦੇ ਹਾਂ, ਅਸੀਂ ਸਵਰਗਾਂ ਨੂੰ ਜਾਵਾਂਗੇ। ਤਾਂ ਭਗਤ ਕਬੀਰ ਜੀ ਕਹਿੰਦੇ ਹਨ ਭਾਈ ਮੈਂ ਤੇ ਕਦੇ ਸਵਰਗ ਦੀ ਇੱਛਾ ਹੀ ਨਹੀਂ ਕੀਤੀ ਤੇ ਨਰਕਾਂ ਵਿੱਚ ਮੈਂ ਇਸ ਲਈ ਨਹੀਂ ਜਾਵਾਂਗਾ ਕਿ ਮੈਨੂੰ ਪੂਰਨ ਗੁਰੂ ਦੀ ਪ੍ਰਾਪਤੀ ਹੋਈ ਹੈ ਤੇ ਪੂਰਨ ਗੁਰੂ ਦੀ ਪ੍ਰਾਪਤੀ ਹੋ ਜਾਵੇ ਪੂਰਨ ਗੁਰੂ ਕਦੇ ਵੀ ਨਰਕਾਂ ਵਿੱਚ ਨਹੀਂ ਜਾਣ ਦੇਦਾ। ਤੇ ਕਬੀਰ ਜੀ ਕਹਿੰਦੇ ਹਨ ਸਵਰਗ ਨਰਕ ਤੇ ਮੈਂ ਰਹੋ, ਨਰਕਾਂ ਵਿੱਚ ਤਾਂ ਮੈਂ ਇਸ ਲਈ ਨਹੀਂ ਜਾਵਾਂਗਾ ਕਿ ਮੈਨੂੰ ਪੂਰਨ ਗੁਰੂ ਮਿਲਿਆ ਹੈ ਤੇ ਸਵਰਗ ਵਿੱਚ ਮੈਂ ਇਸ ਲਈ ਨਹੀਂ ਜਾਣਾ ਚਾਹੁੰਦਾ। ਪੁੰਨਾਂ ਅਨੁਸਾਰ ਸਵਰਗ ਪ੍ਰਾਪਤ ਹੁੰਦਾ ਤੇ ਜਦੋਂ ਪੁੰਨ ਖਤਮ ਹੋ ਜਾਣ ਤਾਂ ਜੀਵ ਨੂੰ ਗਿਰਾਏਮਾਨ ਕੀਤਾ ਜਾਂਦਾ। ਐਸਾ ਸਵਰਗ ਮੈਨੂੰ ਨਹੀਂ ਚਾਹੀਦਾ ਜੋ ਪੁੰਨ ਖਤਮ ਹੋ ਜਾਣ ਤੇ ਫਿਰ ਗਿਰ ਜਾਵਾਂ ਤੇ ਮੈਂ ਜਿਹੜੀ ਮੌਜ ਮੰਨਦਾ ਹਾਂ ਉਥੋਂ ਮੈਨੂੰ ਕੋਈ ਗਿਰਾ ਨਹੀਂ ਸਕਦਾ। ਸਵਰਗ ਨਰਕ ਤੇ ਮੈਂ ਰਹੋ, ਸਤਿਗੁਰ ਕੇ ਪ੍ਰਸਾਦ, ਚਰਨ ਕਮਲ ਕੀ ਮੌਜ ਮੇ ਰਹੋ ਅੰਤ ਅਰ ਆਦ। ਤਾਂ ਇਹਨਾਂ ਨੇ ਪੁੱਛਿਆ ਕਿ ਚਰਨਾਂ ਦੀ ਮੌਜ ਕੈਸੀ ਹੈ, ਦੱਸੋ ਤਾਂ ਸਹੀ, ਤੁਸੀਂ ਸਵਰਗਾਂ ਤੋਂ ਵੀ ਵੱਧ ਚਰਨਾਂ ਨੂੰ ਪਹਿਲ ਦਿੱਤੀ ਹੈ ਤੇ ਉਸ ਦੀ ਮੌਜ ਕੈਸੀ ਹੈ? ਤਾਂ ਭਗਤ ਕਬੀਰ ਜੀ ਕਹਿੰਦੇ ਹਨ ਚਰਨ ਕਮਲ ਕੀ ਮੌਜ ਕੋ ਕਹੋ ਕੈਸੇ ਅਨੁਮਾਨ, ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪਰਵਾਨ। ਆਖਿਆ ਜੋ ਮੈਨੂੰ ਗੁਰੂ ਦੇ ਚਰਨਾਂ ਵਿੱਚ ਜੁੜ ਕੇ ਪ੍ਰਾਪਤ ਹੁੰਦਾ ਹੈ, ਆਨੰਦ ਮਿਲਦਾ ਹੈ, ਜੇ ਮੈਂ ਇਸ ਰਸਨਾ ਤੋਂ ਬਿਆਨ ਕਰਾਂ ਤਾਂ ਕਰ ਨਹੀਂ ਸਕਦਾ। ਕੋਈ ਅੱਖਰ ਹੀ ਨਹੀਂ ਹਨ ਜੋ ਮੈਂ ਚਰਨਾਂ ਦੀ ਪ੍ਰੀਤੀ ਨੂੰ ਬਿਆਨ ਕਰ ਸਕਾਂ। ਇਸ ਲਈ ਕਹਿਬੇ ਕੋ ਸੋਭਾ ਨਹੀਂ, ਜੇ ਮੁੱਖ ਤੋਂ ਉਸ ਰਸ ਨੂੰ ਬਿਆਨ ਕਰਦਾ ਹਾਂ ਤਾਂ ਇਹ ਗੱਲ ਸ਼ੋਭਦੀ ਨਹੀਂ ਕਿਉਂਕਿ ਉਸ ਆਨੰਦ ਨੂੰ ਕੋਈ ਬਿਆਨ ਨਹੀਂ ਕਰ ਸਕਦਾ। ਦੇਖਾ ਹੀ ਪਰਵਾਨ, ਜਿਨ੍ਹਾਂ ਨੇ ਵਾਹਿਗੁਰੂ ਦੇ ਚਰਨਾਂ ਵਿੱਚ ਜੁੜ ਕੇ ਸ਼ਬਦ ਨਾਲ ਲਿਵਲੀਨ ਹੋ ਕੇ ਜੋ ਰਸ ਮਾਣਿਆ ਇਸ ਮੌਜ ਨੂੰ ਉਹੀ ਜਾਣ ਸਕਦੇ ਹਨ। ਇਸ ਲਈ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿ ਰਹੇ ਹਨ ਚਰਨ ਕਮਲ ਤੇਰੇ ਧੋਏ ਧੋਏ ਪੀਵਾਂ, ਹੇ ਵਾਹਿਗੁਰੂ ਮੈਂ ਤੇਰੇ ਚਰਨ ਕਮਲ ਧੋ ਧੋ ਕੇ ਪੀਵਾਂ, ਸਦਕੇ ਜਾਵਾਂ, ਮੈਂ ਤੇਰੇ ਚਰਨਾਂ ਤੋਂ ਸਦਾ ਬਲਿਹਾਰ ਜਾਂਦਾ।

ਧੁੱਪ ਚੜ ਆਈ ਹੈ, ਗਰਮੀਆਂ ਦੇ ਦਿਨ ਹਨ, ਰਸਤਾ ਪਤਾ ਨਹੀਂ, ਨੇਤਰਾਂ ਤੋਂ ਕੁਝ ਨਜ਼ਰ ਨਹੀਂ ਆਉਂਦਾ। ਇੱਕ ਜਗ੍ਹਾ ਤੇ ਬੈਠ ਗਿਆ, ਬਾਣੀ ਦੇ ਵਿੱਚ ਰੰਗਿਆ ਹੋਇਆ, ਪਿਆਰ ਦੇ ਵਿੱਚ ਰੰਗਿਆ ਹੋਇਆ ਇਹ ਪੜ

ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਜੀ ਦੇ ਚਰਨ ਪਾਈ ਕੰਠਾ ਹਿਰਦੇ ਵਿੱਚ ਵਸਾਈ ਬੈਠਾ ਤੇ ਚਰਨ ਕਮਲ ਤੇਰੇ ਧੋਏ ਧੋਏ ਪੀਵ। ਹਾਂ ਬਈ, ਜਿਨ੍ਹਾਂ ਨੇ ਗੁਰੂ ਦੇ ਚਰਨ ਹਿਰਦੇ ਵਿੱਚ ਵਸਾਏ ਨੇ ਫਿਰ ਉਹਨਾਂ ਨੂੰ ਕੋਈ ਤਪਸ਼ ਪੋ ਨਹੀਂ ਸਕਦੀ। ਕੜਕਦੀ ਧੁੱਪ ਵੀ ਉਹਨਾਂ ਨੂੰ ਗਰਮੀ ਨਹੀਂ ਪਹੁੰਚਾ ਸਕਦੀ ਜਿਨ੍ਹਾਂ ਨੇ ਗੁਰੂ ਦੇ ਚਰਨ ਹਿਰਦੇ ਵਿੱਚ ਵਸਾਏ ਹਨ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ। ਭਾਈ ਸਾਈ ਦਾਸ ਦੀ ਬੇਨਤੀ ਵੀ ਪ੍ਰਵਾਨ ਕਰਨ ਤੇ ਉਸ ਦੇ ਨਵੇਂ ਮਕਾਨ ਵਿੱਚ ਚਰਨ ਪਾਏ। ਕਿਤਨਾ ਹੀ ਚਿਰ ਮਕਾਨ ਬਣਿਆ ਹੋ ਗਿਆ ਸੀ ਤੇ ਭਾਈ ਸਾਈ ਦਾਸ ਨੇ ਕਿਹਾ, ਹੇ ਮੇਰੀ ਪੀਰੀ ਦੇ ਮਾਲਕ, ਮੇਰੇ ਸਾਹਿਬ ਜੀ, ਜਿਤਨੇ ਤੱਕ ਆਪ ਚਰਨ ਨਾ ਪਾਓਗੇ ਮੈਂ ਇਸ ਮਕਾਨ ਵਿੱਚ ਨਹੀਂ ਰਵਾਂਗਾ। ਅੱਜ ਉਹ ਸੁਭਾਗ ਦਿਨ ਆਇਆ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਚਰਨ ਪਾਏ। ਥੱਲੇ ਰੇਤਾ ਵਿਛਿਆ ਹੋਇਆ, ਪਾਣੀ ਦਾ ਛਿੜਕਾ ਹੋਇਆ ਹੋਇਆ, ਦੋ ਸੇਵਾਦਾਰ ਪੱਖੇ ਦੀ ਸੇਵਾ ਕਰ ਰਹੇ ਹਨ ਤੇ ਸਾਹਿਬ ਜੀ ਨੂੰ ਮੁੜ ਮੁੜ ਪਸੀਨਾ ਆਈ ਜਾਂਦਾ, ਮੁੜਖਾ ਆਈ ਜਾਂਦਾ। ਆਖਿਆ, ਮਹਾਰਾਜ ਕੀ ਅਵਗਿਆ ਹੋਈ ਹੈ ਸਾਡੇ ਪਾਸੋਂ? ਭਾਈ ਸਾਈ ਦਾਸ ਦੇ ਨੇਤਰ ਭਰ ਆਏ, ਮਹਾਰਾਜ ਅਸੀਂ ਕਿਤਨੇ ਗ੍ਰਸਤੀ ਬੰਦੇ ਸਵਾਰਥੀ ਹਾਂ, ਇੰਨੀ ਗਰਮੀ ਵਿੱਚ ਤੁਹਾਨੂੰ ਤਕਲੀਫ ਦਿੱਤੀ, ਖੇਚਲਾਂ ਦਿੱਤੀਆਂ ਤੇ ਫਿਰ ਸੇਵਾ ਵੀ ਨਹੀਂ ਕਰ ਪਾਏ, ਆ ਪਸੀਨਾ ਆਈ ਜਾਂਦਾ ਆਪ ਜੀ ਨੂੰ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ, ਸਾਈ ਦਾਸ ਤੇਰੀ ਸੇਵਾ ਵਿੱਚ ਕੋਈ ਕਮੀ ਨਹੀਂ, ਸਾਡਾ ਸਿੱਖ ਧੁੱਪੇ ਬੈਠਾ, ਸਾਡੇ ਚਰਨ ਹਿਰਦੇ ਵਿੱਚ ਵਸਾਈ ਬੈਠਾ ਹੈ ਤੇ ਉਹ ਧੁੱਪ ਉਸ ਨੂੰ ਨਹੀਂ ਲੱਗ ਰਹੀ, ਉਹ ਧੁੱਪ ਮੈਨੂੰ ਲੱਗ ਰਹੀ ਹੈ। ਉਚਾਰਨ ਕਰੋ ਸ੍ਰੀ ਵਾਹਿਗੁਰੂ ਤੇ ਅਸੀਂ ਹੁਣੇ ਹੀ ਜਾਣਾ ਹੈ ਉਹਦੇ ਪਾਸ। ਨੇਤਰਾਂ ਤੋਂ ਹੀਨ ਹੈ ਪਰ ਹਿਰਦੇ ਵਿੱਚ ਚਰਨ ਵਸਾਈ ਬੈਠਾ। ਮਹਾਰਾਜ ਜੇ ਸਾਡੇ ਗੋਚਰਾ ਕੰਮ ਹੈ, ਅਸੀਂ ਲਿਆਉਂਦੇ ਹਾਂ ਭਾਈ ਕੰਠੇ ਨੂੰ, ਜਿੱਥੇ ਵੀ ਬੈਠਾ ਬੜੇ ਅਦਬ ਨਾਲ ਲਿਆਵਾਂਗੇ। ਧੰਨ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ, ਨਹੀਂ ਮੈਂ ਆਪ ਜਾਵਾਂਗਾ। ਇੱਧਰ ਭਾਈ ਕੰਠਾ, ਅੱਤ ਦੀ ਗਰਮੀ ਹੈ, ਚਰਨ ਕਮਲ ਤੇਰੇ ਧੋਏ ਧੋਏ ਪੀਵਾਂ, ਮੇਰੇ ਸਤਿਗੁਰ ਦੀਨ ਦਿਆਲਾ। ਉਹ ਮੇਰੇ ਸਤਿਗੁਰ ਦੀਨ ਦਿਆਲਾ, ਕਿਸੇ ਪਿਆਰ ਵਿੱਚ ਝੂਮ ਰਿਹਾ, ਕਿਸੇ ਰੰਗ ਵਿੱਚ ਰਤਾ ਹੋਇਆ ਤੇ ਮਨ ਵਿੱਚ ਇਹ ਵੀ ਖਿਆਲ ਜਾਂਦਾ ਹੈ, ਉਹ ਕੰਠਿਆ ਇੱਥੇ ਤੈਨੂੰ ਪਤਾ ਨਹੀਂ ਕੋਈ ਲੈਣ ਆਵੇ ਕਿ ਨਾ ਆਵੇ, ਪਰ ਗੁਰੂ ਦੇ ਚਰਨ ਤਾਂ ਮੇਰੇ ਨਾਲ ਹਨ ਤੇ ਜਿਨ੍ਹਾਂ ਦੇ ਹਿਰਦੇ ਵਿੱਚ ਚਰਨ ਹਨ ਗੁਰੂ ਮੇਰੇ ਸੰਗ ਸਦਾ ਹੈ ਨਾਲ। ਗੁਰੂ ਉਹਨਾਂ ਦੇ ਅੰਗ ਸੰਗ ਹੈ ਬਈ ਜਿਨ੍ਹਾਂ ਨੇ ਗੁਰੂ ਦੇ ਚਰਨ ਹਿਰਦੇ ਵਿੱਚ ਵਸਾ ਲਏ ਹਨ। ਭਾਈ ਕੰਠਾ ਮਨ ਵਿੱਚ ਸੋਚਦਾ ਹੈ ਬਈ ਗੁਰੂ ਜਾਂਦਾ ਹੋਵੇਗਾ ਵੱਡੇ ਪੁੰਨਾਂ ਵਾਲਾਂ ਦੇ ਪਾਸ, ਜਿਨ੍ਹਾਂ ਦੇ ਵੱਡੇ ਭਾਗ ਹੋਵਣ, ਜਨਮਾਂ ਦੇ ਤਪਸਵੀ ਹੋਵਣ, ਕਾਲ ਨਾ ਕਾਲੀ ਹੋਵੇ, ਗੁਰੂ ਤਾਂ ਉਹਨਾਂ ਦੇ ਗ੍ਰਹਿ ਜਾਂਦਾ ਹੋਵੇਗਾ। ਉਹ ਕੰਠਿਆ, ਤੂੰ ਤਾਂ ਪਾਪੀ ਹੈ, ਡਿੱਪੀ ਹੈ, ਤੂੰ ਤਾਂ ਗੁਨਾਹਗਾਰ ਹੈ, ਤੂੰ ਤਾਂ ਮਾਲਕ ਦਾ ਸ਼ੁਕਰਾਨਾ ਹੀ ਨਹੀਂ ਕਰ ਸਕਦਾ, ਤੇਰੇ ਕੋਲ ਕੌਣ ਆਵੇਗਾ? ਇਤਨਾ ਮਨ ਵਿੱਚ ਸੋਚ ਹੀ ਰਿਹਾ ਸੀ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਵਾਜ਼ ਦਿੱਤੀ, ਕੰਠਿਆ ਅਸੀਂ ਆ ਗਏ। ਭਾਈ ਕੰਠੇ ਨੇ ਆਖਿਆ, ਹੇ ਗਰੀਬ ਨਿਵਾਜ, ਜਿਨ੍ਹਾਂ ਰਾਹਾਂ ਤੋਂ ਆਪ ਆਏ ਹੋ ਉਹਨਾਂ ਰਾਹਾਂ ਤੋਂ ਸਦਕੇ, ਉਹਨਾਂ ਰਾਹਾਂ ਤੋਂ ਮੈਂ ਬਲਿਹਾਰ ਜਾਂਦਾ ਹਾਂ ਜਿਨ੍ਹਾਂ ਰਾਹਾਂ ਤੋਂ ਆਪ ਚੱਲ ਕੇ ਆਏ। ਭਾਈ ਕੰਠੇ ਨੇ ਹਜ਼ੂਰ ਦੇ ਚਰਨਾਂ ਤੇ ਸ਼ੀਸ ਰੱਖਿਆ, ਮੱਥਾ ਟੇਕਿਆ ਤੇ ਸਾਹਿਬ ਜੀ ਵੀ ਇਸ ਬਰੇਤੇ ਉੱਪਰ, ਤੱਤੇ ਰੇਤੇ ਉੱਪਰ ਆਪ ਬੈਠ ਗਏ, ਆਸਣ ਲਾ ਲਿਆ, ਕਿਸੇ ਪਿਆਰ ਵਿੱਚ ਭਿੱਜ ਕੇ। ਭਾਈ ਕੰਠਾ ਮੁੜ ਮੁੜ ਚਰਨਾਂ ਨੂੰ ਚੁੰਮਦਾ, ਮੁੜ ਮੁੜ ਹੱਥ ਲਾਉਂਦਾ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ, ਕੰਠਿਆ ਸਾਡਾ ਜੀ ਕਰਦਾ ਕੁਝ ਮੰਗ, ਉਹ ਮੇਰਾ ਦੇ ਸਾਈ, ਜਿੱਥੇ ਤੂੰ ਆਪ ਆ ਗਿਆ ਉੱਥੇ ਕੁਝ ਮੰਗਣਾ ਬਾਕੀ ਰਹਿ ਗਿਆ, ਉੱਥੇ ਸਭੋ ਕੁਝ ਮਿਲ ਗਿਆ। ਨਹੀਂ ਕੰਠਿਆ, ਕੁਝ ਤਾਂ ਮੰਗ। ਜਦੋਂ ਤੀਸਰਾ ਬਚਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਹੋਇਆ ਤਾਂ ਭਾਈ ਕੰਠੇ ਨੇ ਆਖਿਆ, ਗਰੀਬ ਨਿਵਾਜ, ਜੇ ਤੁੱਠੇ ਹੋ
जे प्रसन्नता दे घर विच आए हो ता फिर जे एक वेरा नेत्र दे दियो ता मैं आप दा दर्शन कर लवां। उचारण करो श्री वाहिगुरु। जे मैनू अखां बख्श दियो ता एक वेरा मैं आप दा दर्शन कर लवां। धन गुरु हरगोबिंद साहिब सच्चे पातशाह कहन लगे केड़ी वड्डी गल है, कंठिया अखां मल के खोल दे। जा अखां मल के खोलिया ता सामने धन गुरु हरगोबिंद साहिब जी दे पवित्र दर्शन हो रहे हैं। मीरी पीरी दे मालक जी बैठे हैं, मुड़ मुड़ दर्शन करके मुड़ मुड़ वेख के गल जे विच ठंड पै रही है। कंठिया कुछ होर मंग लै, साडा जी करदा तू कुछ होर भी मंगे। भाई कंठे ने आख्या महाराज दियोगे? आख्या गुरु नानक दा दर है, जो बचन कीता पूरा करांगे। ता भाई कंठे ने आख्या गरीब नवाज हुण इना अखां ने आप दा दर्शन कर लिया, हुण ए किसे होर नू ना वेखन। जिवें मैं पहले सां मैनू उवें बना दे, क्योंकि मैं तेरा सुंदर स्वरूप हुण हिरदे विच वसा लिया, ते इसलिए मैं तेरा ही दीदार करता रहा। ते जे इस तरह नहीं करना तो सदा लई अपने चरणा विच लीनता बख्शो, अपने चरणा विच रख लो। बस हुण जिंदगी दा मनोरथ पूरा हो गया। उचारण करो श्री वाहिगुरु। ता बख्शिशां रहमतां करदे होए धन गुरु हरगोबिंद साहिब जी ने लोक परलोक सवार दिता भाई कंठे दा। भाई अज भी कोई गुरु दे नाल प्यार करे लोक परलोक सौर सकदा है। चरण कवल तेरे धोए।